0: ਸਾਹਿਬਾਨ ਨੇ ਸਰ ਆਪ ਕੀ ਹੁੰਦਾ ਵਾ ਪੁੱਛਣੇ ਦਾ ਉਹਨੂੰ ਬੋਲ ਕੇ ਆਲੋ ਬੋਲ ਕੇ ਆਲੋ ਬੋਲ ਕੇ ਆਪ ਕੀ ਹੁੰਦਾ ਵਾ ਜੀ ਆ ਕੇ ਆਪ ਕੀ ਹੁੰਦਾ ਵਾ
1: ਬਸ ਇਹ